0: बिल्कुल खबर शरीक नहीं पकड़ना भाई दबाई कौन था तुझे खेलने कॉलर भी था बैगन बात प्रोग्राम पॉइंट को सीधे जी अस्सलाम वालेकुम
1: वालेकुम सलाम
0: जनाब सुख तकम से ना सर आवाज लकड़ की गई कुछ तो आवाज खबर हो के प्लीज
1: जमील शाह नौशेरा
0: जमील शाद नौशेरा जमील प्रोग्राम के तार के ले भाई जमील शाह तो खैर खैर थे जमील तो खैर बकपला का
1: ना
0: जी जमील वाले का ना यार सब रस्ते शरीक है
1: प्रोग्राम देखा प्रोग्राम ना
0: डेर खेसता देखा ना सब शाने खेसता दी अदर तो हुआ यार ताखपल दजर खबर है या दज गम खुशहाली चासर शरीक है इच्छा सर नहीं शरीक है मतलब जड़ के साथ है क्या ना हाय अल्लाह दस जाते ना कहे क्या ना प्यार कुल मसाइल जोड़े क्या ना डेरे मंद ना को जमील खुशहाल रहता हूँ सर जी ओके भाई अल्लाह हाफिज बिल्कुल कुछ ना तो सर वो जमील तो प्रोग्राम के काल को डेरे से तो मंद ना आखिर नहीं मैसेज तो प्रोग्राम या प्रोग्राम वाइंड अप को जी ताज भाई ਇਦਾਰ ਵੀ ਸਾਸ ਹੋੜੇ ਰਖਾ ਦੇ ਤੂਨੇ ਦੀ ਆਉ ਦਾਦਾ ਵਿਦਾਦਾ ਨੇ ਹਰ ਚੀਜ਼ ਮਰ ਗਏ ਦਵਾ ਖਪੀ ਦੀ ਆਉ ਦਾ ਰਿਕਸ਼ੇ ਦਰੀ ਖਪੀ ਦੀ ਅਲਿਸ਼ ਬਾ ਹਤਾਜ ਭਾਈ ਅਹਤਾਜ ਭਾਈ ਮਾਖਾਮ ਸ਼ੁਰੂ ਸ਼ੁਰੂ ਸ਼ੇ ਦੀ ਆਉ ਕਨ ਤਾਜ ਭਾਈ ਦਾ ਵਾਇਆ ਕਨ ਐ ਮਲਿਸ਼ ਬਾ ਮਾਖਾਮ ਖੁਨ ਦੇ ਦਾ ਖਲਾ ਸਹਰ ਦੇ ਭਾਈ ਦਾ ਸਸ ਟੋਲੋ ਡੇ ਰਜ਼ਾ ਮਨਨ ਚਾਕਾਲ ਜ਼ੁਕੜੇ ਲਿਸ ਮੇ ਕੋਲੇ ਰ ਮਨਨ ਕੋ ਚਾਕਾਲ ਇਸ ਮੇ ਸ਼ਾਮਿਲ ਕਾ ਗੈਨ ਮਾਫੀ ਬਖਨਾ ਪਤਲੋ ਤੋ ਕੀ ਖਬਰ ਖਬਰ ਜਵਨ ਦੀ ਇੱਜ਼ਤ ਖਿਆਲ ਸਦੇ ਦਾ ਖਲਕੂ ਮਾ ਇੱਜ਼ਤ ਖਿਆਲ ਸਦੇ ਕਮ ਚੀ ਸਸ ਖਿਆਲ ਸਦੀ ਪਸ ਨਕੇ ਖਬਰ ਮਨ ਬਿਲਕੁਲ ਮਾ ਮਾਇਸ ਕੇ ਕਿਸ ਕੇ ਮਾਇਸ ਬਖਬਲਾ ਕਟਾ ਨਾ ਕਾਮਿਦਾ ਆਗ ਖਲ ਕੇ ਕਮ ਚੀ ਦਨੂਰ ਖਲ ਖੁਜ਼ ਨਕੇ ਕੋਲ ਲਗੀ ਵੈਗਤ ਰਿਕਵੈਸਟ ਖਾਸ ਦੀ ਜਾ ਪਿਲ ਅਖਪਲ ਪਸ ਨਕੇ ਮਨੇ ਫੋਕਸ ਕੇ ਦਨੂਰ ਖਲ ਖੁਜ਼ ਨਕੇ ਜੀ ਦਾ ਬਿਲਕੁਲ ਮਤਬਾਕ ਵੈ ਕਰੇ ਜੀ ਦੁਆ ਦਾ ਪਾਰ ਲਾਸ ਜੋ ਤਵੇ ਜ਼ਮਾਨ ਹਮ ਤਾਜਰਮਾਨ ਦੇ ਦਗਨ ਮਖਬਲ ਦੁਆ ਗਾਨੋ ਕੇ ਲਾਜ਼ਮਨ ਯਾਦ ਸਦੇ ਕਿ ਦੇ ਜੀ ਜ਼ਮਾਨ ਖੁਸ਼ਹਾਲ ਨੇ ਨਗਾ ਸਾਥ ਦੁਆ ਗਾਨੋ ਮੁੰਤਜ਼ਿਰ ਵੀ ਕਿ ਚਲੇ ਦਗਾ ਬਿਓਫਾ ਸਗਨ ਯੋ ਜ਼ਰੀ ਬਿਆਉ ਕੋੜਾ ਵਫਾ ਤਾਸ ਸਰਬ ਕੀ ਨੂਰੋ ਪ੍ਰੋਗਰਾਮ ਨੂੰ ਕੀ ਮੁਲਾਕਾਤ ਤਰਾ ਖਤ ਬਖਲ ਮੇਜ਼ਬਾਨ ਤਾਜਰਮਾਨ ਵਰ ਕੀ ਇਜਾਜ਼ਤ ਖੁਦੇ ਪਾਮਾਨ